0: किसान साथियों कार्यक्रम किसान वाणी भेंट वार्ता दी कड़ी विच अहां दा प्रयास रहंदा कि हर दिन नित नोईयां ते नोईयां जानकारियां अहां तोहां तक पहुंचाइए। चाहे ओ अहां दिया कृषि वैज्ञानिकां द्वारा दित्ती गई जानकारी होवे या फिर अहां दिया उन्नत किसान बागवान साथियां कन्ने कीती गई गलबात होवे। उसी कड़ी विच एक उन्नत किसान मेरे सोखी अज जुड़ा करदे हन, करदे न इन्हां कन्ने गलबात। राम राम
1: जी। राम राम जी।
0: जी अपना नाम दस्सा।
1: मेरा नाम है सुखजिंदर सिंह।
0: हां जी।
1: जिले बरदोवा, पोस्ट ऑफिस घाट जीरो।
0: अच्छा सुखजिंदर जी, खेती बाड़ी करते हैं ना?
1: हाँ जी जनाब।
0: कितना के अरसा हुई है खेती करते?
1: खेती करते के 2018 ते लगा प्रकृति खेती।
0: अच्छा
1: करना तो उस टाइम 7 साल हो गए।
0: अच्छा इससे पहले रसायन वाली खेती करते है?
1: 2018 ते पहले रसायनिक खेती करते है।
0: अच्छा
1: उससे खर्चा ज्यादा आंदा। हाँ खर्चा ज्यादा आंदा। उसके बाद आया 6 दिन का सम्मेलन था अपना पालनपुर।
0: अच्छा पालनपुर कितनी तुहां ट्रेनिंग?
1: पालनपुर कितनी?
0: अच्छा
1: प्रकृति खेती सुभाष पालकर जी आए है साढ़े ना जिन्हें जो जुड़े ने इस चीज।
0: हाँ जी हाँ।
1: उन्हें इस चीज समझाया सन जो बड़े गौर तरीके ने। 2018 ते अहीं प्रकृति खेती कर देने 14 ते लगा हा मतलब हाड़े फादर होर करदे।
0: हाँ
1: इस चीज जो जिया खेती पढ़ावे तो उन्होंने जो मार्गदर्शन उन्हें दी इस चीज जो।
0: अच्छा
1: भी खेती करने दे।
0: अच्छा ये यानी कि तुम एक हफ्ते दी ट्रेनिंग लेकर आए हो ना?
1: एक हफ्ते ट्रेनिंग कीती हो तू उसके बाद आए फिर उस काम किया अपना।
0: तो फिर तो मास्टर ट्रेनर बनी ही है ना?
1: हाँ जी हाँ जी।
0: अच्छा तो दी पंचायत कौन दसी तो हाँ?
1: हाड़ी पौंदी है घाट जोड़ पंचायत।
0: अच्छा तो यानी कि तो अपनी पंचायत में मास्टर ट्रेनर भी है ना?
1: हाँ जी हाँ जी जनाब।
0: और ना लोगों जो भी सिखाया भी आई के
1: हाड़ा एक समूह है अपना।
0: अच्छा
1: हाँ भी हाँ औरतों का ना।
0: हाँ जी हाँ।
1: उस सारे सारे काम करते यही चीज दे। अच्छा। प्रकृति खेती जो भी अपने घर च गालू बचालू जिन्ने भी है
0: हाँ।
1: अपना घर का ही मतलब सर्कल बनाया।
0: अच्छा सुखजिंदर जी कितनी की जमीन है तो हमारे?
1: साढ़े 25 कनाल है।
0: करें देखा अगर हाँ बेमौसमी सब्जियां उगांगे तो ही कदा की 4 पैसे
1: हल्दी मतलब है बिचनी ब्लॉक च जाके
0: हाँ
1: 90 रुपये आ रही सरकार चुका दी 90 रुपये किसानों ने बड़ा फायदा इस चीज जो।
0: हाँ जी जियां ये सब्जी वगैरह कुछ बेचते भी नहीं?
1: ये साढ़ा ही है सरकार जी जड़ी जमीन हाड़ी सह है सड़का सारी जिन्नी भी है फ्रंट जरा सड़का लगता सारा।
0: हाँ।
1: तो उत्ती सारा जिन्ना भी है पिंड आन जान जिन्ना भी है गड्डिया का सारे उत्थे रुकने सब्जियां चली जानी उत्ते।
0: अच्छा
1: पे मंडी जाने हां जो कोई ए नहीं है दिक्कत।
0: अगर ये पता भी लग जाता कि प्राकृतिक खेती जड़ी से कुतु मिलनी है से बना वो चली जा कि सुचंद्र दा घर कुतु है ना।
1: हां जी
0: हां जी। भी बड़ी खुशी होंदी कि जल्लू अहां दे किसान साथियों कोई अगर ते ना दे पेशे करने कोई जानदा है ना कोई जल्लू बाहरे दा बंदा होंदा तां सा कि जल्लू कई बारी बोलदे ना कि वो हां फलाने मधुमक्खी पालने वाले दे घर जाना है ना या कोई मुर्गे पाले या कोई बकरियां पालियां या कोई खेती करा दा ना।
1: हां जी हां जी।
0: तो पौध वगैरह आपू तैयार कर दे?
1: नर्सरी हां आपू तैयार कर दे।
0: पौध आपू तां ही कर दे?
1: अपने अपने पहले करदा मैं बाहर मतलब पिंड पुंडे सारे बेचने हैं मतलब सारे की सुनाना चीज जो तैयार करनी है इतनी गोबर पानी इतना तो हुन ये है कि इस बार मैं घटाई तो थोड़ा जिहा काम आपू अपने जोगा कीता है बस सारा जिन्ना भी सरकल
0: जिंगे ये जल दोहा पौध तैयार कर दे न ता ये के पोलियो से बनाया या
1: पोलियो से बनाना पंदा जनाब।
0: अच्छा
1: हां ये तो बड़े एक बड़े बच्चे लेखा तैयार करना पौंदे ने 15 दिन लाइके बच्चे लेखा बिल्कुल दिन रात इना करना रहना।
0: कितने भाई कितने दा पोलियो सा
1: ये देखो अही आप खुद तैयार कर दे चीज
0: जो
1: बंजा ही बनाने किठे करने तरपाला तरपुला पानी
0: हां
1: उसके बाद जे हीट रहन जे हो सकदा है बरखा होवे ते हीटर भी दाना पौंदे अंदर इने की।
0: अच्छा
1: बीज उठाने दा
0: ते जिंगे जलो पॉलीथीन च जिंगे जलो इदी भराई कर दे इया कप्पा च लगांदे या इदे कुछ
1: देखो नहीं अजकल आई अजकल ट्रे आई हूँ जी पाली उस ट्रे होनी
0: हाँ।
1: पंजा होंगे पीस उस किटे पीस पंजा पीस होने पंजा भी लाई दिए तो हाँ थोड़ी थोड़ा मैल ही लगना है मिट्टी अद्धा गलूडा लगना सारा तो उस पंजा पीस निकल लेने तो
0: बाद दिशे निकालना कहीं ट्रे दे
1: सब पानी दे के पहले पानी देना तुसी
0: अच्छी गली जंदी
1: भी ना गलनी नरम हो जाना थोड़ा ना पौधा नरम हो जाना उसके बाद तुहां थल्ले दे जराक तुसी जी ककना पौधा बाहर आ जांदा
0: पूरी गाची बाहर आई
1: जानी गाची बाहर आ जानी जनाब।
0: अच्छा तो सब यानी कि ठीक है ना?
1: हां जी ठीक
0: चुकने रखने भी खरा है ना
1: बहुत बढ़िया
0: तो पर रखना हो या कोई जगह अतला बदली करनी हो ना।
1: हां जी हां जी। कि गांव दा काम रखे है 2-3 गांव रखने पर डेरी का काम भी है
0: आता जी तो हां दसया कि तुहां प्राकृतिक खेती करा करदे हां तो इस विच जी खाद पी दिता देसी पांदे होने
1: देसी सारी जी देसी आई क्या करना पे नालियां बना लेनी है कोई खेतर बांधे ना सुहागा फेरते हैं
0: वो हाँ
1: वो नहीं करने अहीं क्या करने बट्टा पाने हैं।
0: अच्छा।
1: बट्टा उपर सब्जी लानी है जिस ग्रोथ भी शैल रहती सब्जियां दी जड़ियां नालियां होनी है ना उन जहां अपना कच्चा गोहा पाई चलना जो अगली फसल च हाड़ा जड़ा गोहा तैयार हुई
0: जी तो दस्या 2 गाय रखी है
1: 3 गाय जना।
0: अच्छा 3 गाय के कौन नस्ल है गाय दी?
1: एक साहीवाल ही मेरे लिए बड़ी ना
0: हां
1: सरकार ने मैं जो उस चीज च अनुदान भी दिता साहीवाल रखने दा
0: वो
1: है अपनी प्रकृति खेती जीवामृत मनाने
0: हैं
1: सरकार दा एक ही चीज ही अभियान था कि जो प्रकृति खेती ਜਿਹੜਾ ਗੁੰਤਰ ਯੂਜ਼ ਹੋਣਾ ਆ ਉਹ ਹੋਣਾ ਸਾਹੀਵਾਲ ਗਾਏ ਦਾ।
0: ਅੱਛਾ,
1: ਤਾਂ ਉਸ ਚੀਜ਼ 'ਚ ਸਰਕਾਰ ਨੇ ਮੈਨੂੰ ਮੁਆਵਜ਼ਾ ਦਿੱਤਾ ਇਸ ਚੀਜ਼ 'ਚ ਕਿ 33,000 ਰੁਪਈਆ ਮੇਕੀ ਇਸ ਚੀਜ਼ 'ਚ ਮਿਲਣਾ ਗਾਏ ਦਾ।
0: ਅੱਛਾ, ਕਦੋਂ ਤੇ ਆਉਂਦੀ ਵੀਰੀ ਗਾ ਏ?
1: ਇਹ ਗਾ ਹਾਂ ਮਤਲਬ ਆਪਣੀ ਇਸ 'ਚ,
0: ਯਾਨੀ ਕਿ ਸਰਕਾਰ ਦੁਆਰਾ ਤੁਹਾਨੂੰ ਜੋ ਵੀਰੀ ਅਨੁਦਾਨ ਸਹਾਇਤਾ ਰਾਸ਼ੀ ਮਿਲਦੀ।
1: ਹਾਂ, ਅਨੁਦਾਨ ਸਹਾਇਤਾ ਰਾਸ਼ੀ ਮਿਲਦੀ।
0: ਇੱਕ ਗੁੰਤਰੇ ਇਕੱਠੇ ਕਰਨ ਵਾਸਤੇ ਇੱਕ ਸਹਿ ਲਾਈਨਿੰਗ ਵਾਲਾ ਵੀ ਮਿਲਦਾ?
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਬਣਾਇਆ ਤੁਸੀਂ?
1: ਹਾਂਜੀ ਬਣਾਇਆ, ਖੱਡਾ ਬਣਾਇਆ ਅਸੀਂ ਤਾਂ, ਸਾਡੇ ਕੋਲ ਤਾਂ ਘੱਟ ਤੋਂ ਘੱਟ 20 ਲੀਟਰ ਡੇਲੀ ਇਹ ਗੁੰਤ ਗਾਏ ਗੁੰਤਰ ਹੁੰਦਾ। ਉਸ 'ਚ ਵੀ ਸਰਕਾਰ ਅਨੁਦਾਨ ਦੇ ਦੀ 8,000 ਰੁਪਈਆ ਗੋ ਖਰਚ ਪਾਣੀ ਤਾਂ।
0: ਹਾਂਜੀ ਹਾਂ,
1: ਦੇਖੋ ਸਰਕਾਰ ਵੀ ਇੱਕ 6,000 ਰੁਪਈਆ ਇਸ ਟਾਈਮ ਗੇਹੂੰ ਦੇ ਦੀ ਰੇਟ ਜ਼ਮੀਨਦਾਰਾਂ ਵਾਸਤੇ, ਕਿਸਾਨਾਂ ਵਾਸਤੇ।
0: ਹਾਂਜੀ,
1: ਬਹੁਤ ਖੁਸ਼ੀ ਦੀ ਗੱਲ ਹੈ, ਪ੍ਰਕਿਰਤਿਕ ਖੇਤੀ ਜਿਹੜਾ ਇੱਕ ਮੋੜ ਬੜਾ ਵੱਡਾ ਹਿਮਾਚਲ 'ਚ ਆਇਆ ਸਾਡੇ 'ਚ।
0: ਹਾਂਜੀ, ਕਰਨ ਦੇਖਾ ਬਈ, ਕੁੱਲ ਮਿਲਾਈ ਕੇ ਇਹ ਬੋਲ ਸਕਦੇ ਕਿ ਅਗਰ ਹਾਂ ਕੁਛ ਕਰਨਾ ਚਾਹਣ ਤਾਂ ਸਰਕਾਰ ਹਰ ਇੱਕ ਕਦਮ ਪਰ ਹਾਂ ਸੋਗੀ ਹੈ।
1: ਮੈਂ ਬੋਲਾਂ ਹਰ ਤੇ ਇੱਕ ਗਾਂ ਅੱਗੇ ਆ, ਕਿਸਾਨ ਇੱਕ ਵਾਰੀ ਚੱਲਾ ਸਹੀ ਗਾਂ।
0: ਹਾਂ, ਪਰ ਇਹ ਹੈ ਕਿ ਹਾਂ ਜੋ ਕੁਛ ਕਰਨਾ ਪਾਉਣਾ, ਕਹਿੰਦੇ ਮਦਦ ਦੀ ਜਿਹੜੀ ਸੀ ਕੋਈ ਕਮੀ ਨਹੀਂ ਹੈ ਨਾ। ਅੱਜ ਕੱਲ੍ਹ ਦੇਖਾ ਅਸੀਂ ਕ੍ਰਿਸ਼ੀ ਦੀਆਂ ਇਤਨੀਆਂ ਜਿਹੜੀਆਂ ਸਕੀਮਾਂ ਆਈਆਂ, ਤਾਰਬੰਦੀ, ਬਾੜਬੰਦੀ, ਕੁਛ ਸਿੰਚਾਈ ਦੇ ਜਿਹੜੀ ਮਰਜ਼ੀ ਸਕੀਮ ਲੈ ਲਿਆ ਹੈ ਨਾ, ਕੁਛ ਫਸਲਾਂ ਦਾ ਬੀਮਾ ਕਰਵਾਈ ਲਿਆ ਹੈ ਨਾ, ਇਹਦੇ ਬਾਵਜੂਦ ਵੀ ਦੇਖਾ ਅਸੀਂ ਤਕਨੀਕਾਂ ਨੋਈਆਂ ਨੋਈਆਂ ਆਈਆਂ, ਲੇਕਿਨ ਫਿਰ ਵੀ ਜ਼ਮੀਨਾਂ ਜਿਹੜੀਆਂ ਸਰ ਖਿਲੀਆਂ ਤੇ ਖਿਲੀਆਂ
1: ਬੰਜਰ ਰੱਖੀਆਂ, ਬੰਜਰ ਸਾਰੀ
0: ਪਾਉਣਾ ਸ਼ੁਰੂ ਹੋ ਗਈਆਂ ਨੇ। ਤੁਹਾਡੀ ਆਪਣੀ ਜ਼ਮੀਨਾਂ ਵਿੱਚ ਕੁਛ ਪੌਦੇ ਵਗੈਰਾ ਵੀ ਲਗਾਏ ਫਲਦਾਰ?
1: ਅਸਾਂ ਲਾਏ ਜੀ, ਇੱਕ ਸੇਬਾਂ ਬੂਟੇ ਲਾਏ ਨਾ।
0: ਅੱਛਾ,
1: ਪਰ ਸੇਬ ਸਾਡੇ ਥੋੜਾ ਟੈਂਪਰੇਚਰ 'ਚ ਕਾਮਯਾਬ ਨਹੀਂ ਹੋਇਆ ਮੇਰੇ ਨਾਲ, ਹੈ ਤਾਂ ਉਹ ਟੈਂਪਰੇਚਰ ਹੀ ਸੇਬ ਨਾ, ਮਤਲਬ ਕਾਮਯਾਬ ਨਹੀਂ ਹੋਇਆ। ਜਿਹੜਾ ਹੈ ਅਮਰੂਦ ਦਾ ਪੌਦਾ, ਉਹ ਲਾਇਆ ਇੱਕ ਮੈਂ ਇਲਾਹਾਬਾਦ ਦੀ ਤਾਈਵਾਨ, ਪਰ ਉਹ ਉਹਦੀ ਗ੍ਰੋਥ ਠੀਕ ਹੈ ਆਪਣੇ ਇਲਾਕੇ 'ਚ। ਅਮਰੂਦ ਵੀ ਸ਼ੈਲ ਹੈ, ਮਿੱਠਾ ਅਮਰੂਦ ਹੈ,
0: ਸਾਈਜ਼ ਵੀ ਤਾਂ ਕਾਫੀ
1: ਕਾਫੀ ਹੈ, 500 MB ਦਾ ਸਾਈਜ਼ ਹੈ, ਖਾਣ ਨੂੰ ਮਿੱਠਾ ਵਧੀਆ।
0: ਤੇ ਕਦੋਂ ਲਾਏ ਸੇਬਾਂ ਦੇ ਪੌਦੇ?
1: ਇਹ ਲਾਏ ਮੈਂ ਸਰ 2020 ਲਾਏ, 5 ਸਾਲ ਹੋ ਗਏ ਨੇ, ਤਾਂ ਹਰ ਸਾਲ ਇਹ ਫਲਦੇ ਨੇ, 6 ਮਹੀਨੇ ਬਸ ਇਹ ਫਲਦਾ।
0: ਸੇਬ ਲੱਗੇ ਵੀ ਹੋਈਆਂ?
1: ਸੇਬ ਲੱਗੇ 2-3 ਵਾਰੀ, ਪਰ ਫਿਰ ਰੰਗੜਾ ਰੁੰਗੜਾ ਪਈ ਗਿਆ ਪੰਗਾ,
0: ਤਾਂ ਥੋੜੇ ਛੋਟੇ ਰਹੀਏ ਹੋਣੇ,
1: ਛੋਟੇ ਰਹੀਏ, ਕਹਿੰਦਾ ਇੱਕ ਰੰਗੜ ਬੜੇ ਪਾਉਂਦੇ ਨਾ।
0: ਤੇ ਕਦੋਂ ਤੇ ਲਏ ਇਹ ਪੌਦੇ ਜਾਂ ਸੇਬਾਂ ਦੀ
1: ਕਹਿੰਦਾ? ਹਾਰਟੀਕਲਚਰ 'ਚ ਮੰਗਵਾਏ ਇਹ ਜਨਾਬ,
0: ਉੱਥੋਂ ਨਗੋਟਾ ਸੂਰੀਆਂ ਮਿਲੀ?
1: ਹਾਂ, ਨਗੋਟਾ ਸੂਰੀਆਂ ਮਿਲੀ ਹੈ ਸਾਡੇ ਨਾ ਬਲੋਕ 'ਚ।
0: ਇਹਦੇ ਇਲਾਵਾ ਜੀ ਅੰਬ ਨਿੰਬੂ ਵਗੈਰਾ ਨਹੀਂ ਕੁਛ?
1: ਨਿੰਬੂ ਨਾਂਬੂ ਜੋ ਦੇਖੋ ਹੁਣ ਅਸੀਂ ਕਰਨੇ ਹਾਂ ਖੇਤੀ ਸਬਜ਼ੀਆਂ ਵਗੈਰਾ ਦੀ, ਤਾਂ ਇਸ 'ਚ ਅਸੀਂ ਉਹ ਚੀਜ਼ ਯੂਜ਼ ਕਰੀਏ ਤਾਂ ਫਿਰ ਸਾਡੀ ਹੈ ਜ਼ਮੀਨ ਰੁਕ ਜਾਂਦੀ ਸਾਰੀ।
0: ਜੀ, ਗਾਂ ਦਾ ਤੁਸੀਂ ਡੇਅਰੀ ਦਾ ਜ਼ਿਕਰ ਕੀਤਾ ਹੈ, ਤਾਂ ਦੁੱਧ ਵਗੈਰਾ ਵੇਚਦੇ?
1: ਹਾਂਜੀ,
0: ਕਦੋਂ ਵੇਚਣਾ ਹੈ?
1: ਆਪਣੇ ਪਿੰਡਾਂ 'ਚ ਵੀ ਜਾਂਦਾ, ਤੁਹਾਨੂੰ ਪਤਾ ਸਾਡੇ ਲਾਗੇ ਡੇਅਰੀਆਂ ਡੂਰੀਆਂ ਤਾਂ ਹੁੰਦੀਆਂ, ਡੇਅਰੀਆਂ ਸੁੱਟੇ ਆਈਏ, ਤੇ ਇਹ ਪਿੰਡਾਂ 'ਚ ਲੱਗ ਜਾਂਦਾ ਦੁੱਧ ਸਾਰਾ।
0: ਅੱਛਾ, ਕਿੰਨੇ ਦੁੱਧ ਵਿਕੀ ਜਾਂਦਾ ਦਿਨੇ ਦਾ?
1: ਜੋ 3 ਗਾਂ ਇਸ ਟਾਈਮ, 2 ਗਾਂ ਸੂਈਆਂ, ਤਾਂ ਕੋਈ 7 ਕਿਲੀਟਰ ਦੁੱਧ ਇਸ ਟਾਈਮ ਬੰਦੀ ਲਾਇਆ ਮੈਂ।
0: ਅੱਛਾ, ਕੀ ਭਾਅ ਰੇਟ ਆ ਉਹ?
1: 60 ਰੁਪਏ।
0: ਅੱਛਾ,
1: 60 ਰੁਪਏ ਵਿਕਾ।
0: ਹਾਂ, ਦੇਖਾ ਗ੍ਰਾਂ 'ਚ ਤਾਂ ਇਤਨਾ ਭਾਅ ਵੀ ਜਿਹੜਾ ਸਾ ਠੀਕ ਹੈ।
1: ਹਾਂਜੀ ਹਾਂਜੀ,
0: ਕੰਦੂ ਵਿਭਾਗ ਰਹਾ ਦੇਖੀਏ ਤਾਂ ਦੇਖਾ ਖਲ ਮਹਿੰਗੀ, ਤਾਰਾ ਮੇਰਾ ਮਹਿੰਗਾ,
1: ਸਭ ਕੁਛ ਮਹਿੰਗਾ ਜੀ,
0: ਕਾ ਮਹਿੰਗੇ ਹੋਈ ਹੈ ਨਾ, ਪੂ ਮਹਿੰਗਾ,
1: ਸਭ ਕੁਛ ਮਹਿੰਗਾ।
0: ਇਹ ਦੁੱਧ ਵਿਕੀ ਜਾਂਦਾ ਨਾ?
1: ਵਿਕੀ ਜਾਂਦਾ ਜਨਾਬ।
0: ਬਾਕੀ ਨਹੀਂ ਹੈ, ਸ਼ਾਹ ਵਗੈਰਾ ਨਹੀਂ ਛੋੜਦੇ?
1: ਸ਼ਾਹ ਵਗੈਰਾ ਜਨਾਬ ਸਭ ਕੁਛ ਛੋੜਦੇ, ਹੁਣ ਘਰੇ 'ਚ ਦੁੱਧ ਜੀ ਹੋਣਾ, ਸ਼ਾਹ ਵੀ ਛੋੜਨੀ ਹੈ
0: ਜੀਆਂ, ਪਨੀਰ ਵਗੈਰਾ
1: ਸਭ ਕੁਛ ਜਨਾਬ, ਖੋਆ ਹੋਈ ਆ, ਪਨੀਰ ਹੋਈ ਆ, ਜੇ ਘਰੇ ਦਿਲ ਕੀਤਾ ਤਾਂ ਬਰਫੀ ਬਣਾ ਲਈ ਜਨਾਬ, ਦਿਲ ਕੀਤਾ ਤਾਂ ਪਨੀਰ ਬਣਾ ਲਿਆ ਕਰ, ਬਾਹਰ ਵੀ ਦੇ ਦਿੱਤਾ ਜਿਸ ਜ਼ਰੂਰਤ ਹੈ, ਜਿੰਨੀ ਕੋਈ ਬੋਲਿਆ ਕਿ ਪਨੀਰ ਚਾਹੀਦਾ ਸੀ ਤੁਸੀਂ ਵੀ ਮੈਂ ਤਾਂ।
0: ਅੱਛਾ,
1: ਦੇ ਦਿੱਤਾ ਪਨੀਰ।
0: ਤੁਹਾਡੀ ਸਿੰਚਾਈ ਦਾ ਕਿਆ ਸਾਧਨ ਹੈ ਉੱਥੋਂ?
1: ਸਰ ਇੱਕ ਤਾਂ ਆਪਣੇ ਖੱਡਾ ਦਾ ਮੋਟਰ ਚੁੱਕਿਆ ਪਾਣੀ।
0: ਹਾਂਜੀ
1: ਹਾਂ, ਇੱਕ ਬੋਰ ਹੈ ਸਾਡੇ ਦਾ ਆਪਣਾ।
0: ਅੱਛਾ
1: ਹਾਂ, ਸਰਕਾਰ ਦਾ ਉਹ ਸੁਸਾਇਟੀ ਬਣਾਈ ਸੀ ਆਪਣੀ ਬੋਰੇ ਦੀ, ਤੇ ਉਸ 'ਚ ਹੜਾ ਸਾਰਾ ਨਿਕਲੀ ਜਾਂਦਾ ਹੈ ਪਾਣੀ ਜਾਂ ਸਰਕਲ।
0: ਅੱਛਾ,
1: 2 ਮੋਟਰਾਂ ਜੇ ਲੋਡ ਨਹੀਂ ਹੁੰਦਾ ਤੁਸੀਂ ਮੋਟਰ ਕਰ ਲੈਂਦੇ ਸਟਾਰਟ, ਹੈ ਤਾਂ ਪੰਗਾ ਹੀ ਹੈ ਬਿਜਲੀਆਂ ਦਾ ਅੱਜ ਕੱਲ੍ਹ, ਪਰ ਲੋਡ ਤਾਂ ਪੂਰੇ ਨਹੀਂ ਹੁੰਦੇ।
0: ਹਾਂਜੀ,
1: ਪਰ ਚਲੋ ਫਿਰ ਵੀ ਉਤਨਾ ਕਰਾਇਆ ਵੀ ਅਸੀਂ ਕਿਸਾਨੀ ਕਰ ਸਕਦੇ ਹਾਂ, ਆਪਣੀ ਜ਼ਮੀਨ ਦੀ ਸਿੰਚਾਈ ਕਰ ਸਕਦੇ।
0: ਜਿਹੜਾ ਬੋਰ ਕਰਾਇਆ ਹੈ ਆਪੂ ਕਰਾਇਆ ਕਿ ਕੁਛ ਅਨੁਦਾਨ ਵਗੈਰਾ?
1: ਨਹੀਂ ਨਹੀਂ, ਅਨੁਦਾਨ ਜੀ, ਇਹ ਚੌਧਰੀ ਚੰਦਰ ਕੁਮਾਰ ਜੀ ਉਸ ਟਾਈਮ ਸਾਡੇ ਫਾਦਰ ਹੋਰਾਂ ਬੜਾ ਸਹਿਯੋਗ ਕੀਤਾ, ਉਹਨਾਂ ਚੌਧਰੀ ਚੰਦਰ ਕੁਮਾਰ ਜੀ ਸਾਡੇ ਨੇ ਇਸ ਟਾਈਮ ਕ੍ਰਿਸ਼ੀ ਮੰਤਰੀ ਨਾ,
0: ਉਹਨਾਂ
1: ਬੜਾ ਸਹਿਯੋਗ ਕੀਤਾ ਜੀ, ਸਾਡੇ ਘਰ ਟੱਕਾ ਐਡਵੈਂਪਰ ਲਾ ਦਿੱਤਾ।
0: ਅੱਛਾ,
1: ਹੈ ਸਾਡਾ ਘਰ ਕਿੱਲਾ, ਘਰ ਸਾਡਾ ਕਿੱਲਾ ਹੈ ਨਾ, 1/2 ਕਿਲੋਮੀਟਰ ਘਰ ਤਾਂ ਆਏ ਆ, ਕਹਿੰਦੇ 1/2 ਕਿਲੋਮੀਟਰ ਤਾਂ ਆਏ ਸਾਡਾ 'ਚ ਕਿੱਲਾ ਘਰ ਆ ਜਨਾਬ। ਤਾਂ ਫਿਰ ਉਸ 'ਚ ਹਾਂ ਇੱਕ ਸੁਸਾਇਟੀ ਬਣਾਈ ਆਪਣੇ ਚਾਚੇ ਤਾਊਆਂ ਨਾਲ ਰਲੀ ਕੇ।
0: ਹਾਂਜੀ,
1: ਤਾਂ ਉਸ 'ਚ ਹਾਂ ਆਪਣਾ ਪਾਣੀ ਦਾ ਸਰਕਲ ਚਲਾਇਆ।
0: ਅੱਛਾ,
1: ਹਾਂ, ਕਹਿੰਦੇ ਇੱਕ ਸਾਡੀ ਖੱਡ ਲੱਗ ਗਈ ਹੈ ਜਿਹੜਾ ਸਦਾ ਬਾਰ ਪਾਣੀ ਹੈ ਮੁੱਕਦਾ ਨਹੀਂ, ਇੱਕ ਸਾਇਦ ਤੁਸੀਂ ਚਾਹ ਆਪਣੀ ਮੋਟਰ ਰੱਖੀ ਹੋਵੇ।
0: ਅੱਛਾ, ਯਾਨੀ ਕਿ ਪਾਣੀ ਪੂਰਾ ਹੋ ਜਾਂਦਾ ਜਦੋਂ
1: ਪੂਰਾ ਜਨਾਬ
0: ਲਗਾਉਣਾ ਹੋਵੇ ਤਾਂ ਨਾ, ਬਾਕੀ ਟੈਂਕ ਵਗੈਰਾ ਨਹੀਂ ਕੋਈ ਬਣਾਇਆ ਜੀ ਰੋਕਣੇ ਵਾਸਤੇ?
1: ਨਹੀਂ ਨਹੀਂ ਨਹੀਂ,
0: ਬਰਸਾਤੀ ਪਾਣੀ ਹੈ ਨਾ?
1: ਨਹੀਂ ਜਨਾਬ, ਅੱਜ ਤੱਕ ਨਹੀਂ ਬਣਾਇਆ, ਬਣਾਉਣਾ ਪੈਣਾ ਮੈਨੂੰ ਉਹ ਨਾ, ਉਹ ਬਹੁਤ ਜ਼ਰੂਰੀ ਹੈ ਜਨਾਬ, ਕਿਉਂਕਿ ਸਬਜ਼ੀਆਂ ਕੰਮ ਕਰਨਾ, ਲਾਈਟ ਚੱਲ ਜਾਵੇ, ਪਾਣੀ ਚਾਹੀਦਾ ਉਧਰੋਂ ਤਾਂ ਟੈਂਕ ਤਾਂ ਬਣਾਉਣਾ ਪੈਣਾ ਹੈ ਨਾ, ਜੇ ਕੰਮ ਜੀ ਕਰਨਾ ਤਾਂ ਫਿਰ ਪਿੱਛੇ ਕਿਆ ਰਹਿਣਾ।
0: ਬਾਕੀ ਜਿਹੀਆਂ ਤੁਹਾਨੂੰ ਦੱਸਿਆ ਕਾਫੀ ਜ਼ਮੀਨ ਹੈ ਤੁਹਾਂ ਹਵਾਲ, ਤਾਂ ਜ਼ਮੀਨ ਬਾੜਬੰਦੀ ਵਗੈਰਾ ਕਿਆ ਕਹਿ ਦਈਓ?
1: ਬਾੜਬੰਦੀ ਜਨਾਬ ਹਾਲਤ ਇਹੀ ਆ ਵੀ ਚਲੋ ਜਿਹੜੇ ਬਾਹਰਲੇ

0: ਚੱਲ ਆਂਦੀ ਤਾਂ ਹੁਣ ਅੱਜ ਕੱਲ ਕਿਰਾਏ ਕਿਤਨੇ ਮਹਿੰਗੇ ਹੋਈ ਹੋ ਕੁਣੀ ਹੋਣਾ ਬਾਜ਼ਾਰ ਹੈ ਰੋਜ਼
1: ਤੇਰਾ ਵੀ ਖਰਾ ਸਿਆਪਾ ਉਮਰੀ ਦਾ ਸਿਆਪਾ ਕੰਜੂਸ ਹੀ ਰਹੀ ਤੂੰ
0: ਬਹਿੰਗੀਆਂ ਵੀ ਕਿ ਖੜੋਈ ਰਹਿੰਗੀਆਂ ਹੁਣ
1: ਤੋਲੀ ਤੋਲੀ ਖਾ ਜਿਹੜਾ ਪਿਆ ਰੱਖਣੇ ਬਾਹਰ ਨਿਕਲ ਕਰਨੀਆਂ ਨੂੰ ਤੁਹਾਨੂੰ ਜਿਹੜੇ ਦੋ ਗੱਲਾਂ
0: ਮੀਏ ਥੋੜਾ ਦੇ ਰਹੀ ਆ ਪਲੇਟਾਂ ਚ ਇਸ ਤਾਂ ਮਕਾਣਾ ਦੇ
1: ਰਹਿਣਾ ਦੇਸੀਓ ਬਸ ਜਾਣੀ ਹੈ ਟਾਈਮੇ ਦੀ ਹੁਣ ਕਰੇ ਬਾਹਰ ਨਿਕਲ ਸੰਤੀਏ ਚੱਲ ਬਾਹਰ
2: ਬੋ ਮੈਂ ਪੈਕ ਕਰਾਣਾ ਹਾਂ ਫਿੰਡੂਏ
1: ਨਾ ਨਾ ਨਾ ਨਾ ਦਿਖਿਆ ਤੂੰ ਨਾ ਲੈਂਦੀ ਪੈਕ ਕਰਵਾਉਣੇ ਦਾ ਤੂੰ ਚੱਲ ਘਰੇ ਜਿਹੜਾ ਖਾ
2: ਚੱਲ ਭੁੱਲਣੀ ਚੱਲ ਬੱਸਾਂ ਨਿਕਲੀ ਆਣਾ ਫਿਰ ਪੈਦਲ ਗੋਣਾ ਪੋਣਾ
1: ਹਾਂ ਉਹ ਭਾਈਏ ਬਾਹਰ ਨਿਕਲਾ ਬੜਾ ਫਰੇ ਅੱਲਾ ਪਾਇਆ ਨਾ ਖਿਚੜ ਫਿਜੜ ਖਿਚੜ ਫਿਜੜ ਪਾਈ ਅੰਦਰ ਏਡੀਆਂ ਦੁਕਾਨਾਂ ਸਾਰੇ ਦਿਖਾ ਦੇ
2: ਉਹ ਥੱਕੀ ਮੈਂ ਇੱਥੋਂ ਬਹਿੰਦੀ ਬੜਾ ਭਰੀ ਖਾਈ ਰੱਖਿਆ ਮੀਆਂ ਕੇਸਰੋ
0: ਮੇਰਾ ਤੇ ਮੀਆਂ ਤਿੰਗੇ ਰਹੀ ਇੰਨਾ ਸਭ ਨਹੀਂ ਦਿੱਤਾ ਮੈਨੂੰ ਖਾਣਾ
1: ਉਹ ਜੜੀਆਂ ਤੁਹਾਡੇ ਢਿੱਡ ਫਟੀ ਆਣੇ ਘੜ ਕੀ ਦੇ ਦਈਆਂ ਚੀਜ਼ਾਂ ਖਾਈ ਕਰੀਆ ਦਿਖਣੇ ਨਾ ਤੁਹਾਂ ਜੇ ਦੋ ਟੁਕੜੇ ਛੱਡਿਆ ਹੀ ਹੈ ਨਾ ਤਾਂ ਕੋਈ ਬੜਾ ਵੱਡਾ ਨੁਕਸਾਨ ਨਹੀਂ ਹੋਇਆ
0: ਤਾਂ ਤਿੰਨੀ ਪੈਸੇ ਪੂਰੇ ਨਹੀਂ ਕੱਟੇ ਤਿੰਨੀ ਕੋ ਤੂੰ ਪੈਸੇ ਘੱਟ ਕੱਟਣੇ ਮਿੰਜੋ ਤੇ
1: ਪੈਸੇ ਰੋਂਦੀ ਰਹਿੰਦੀ ਹਾਏ ਪੈਸਾ ਸਿਹਤ ਤਾਂ ਨਹੀਂ ਦਿਖਦੀ ਤਾਜੀ ਬਿਮਾਰ ਪਈ ਉੱਠੀ ਹੈ
0: ਪੈਸਾ ਨਹੀਂ ਹੋਊਗਾ ਮੀਏ ਤਾਂ ਕਦਰ ਵੀ ਨਹੀਂ ਹੁੰਦੀ ਤੇ ਪੈਸਾ ਤਾਂ ਕਿਆ ਭਈ ਰੋੜੀ ਦੇਣਾ ਸਾਰਾ ਗਵਾਈ ਦੇਣਾ
2: ਹਾ ਬੋਏ ਇਹ ਨਹੀਂ ਪਚਣਾ ਹੋਇਆ ਅੱਜ ਇਹ ਨਹੀਂ ਪਚਣਾ ਕਈ ਗਲਾਈ ਭੁੱਲੀ ਮੈਂ ਇਹ ਜਿਹੜਾ ਖਾਧਿਆ ਨਾ ਲੱਗੀ ਪਈ ਹੁਣ ਮਿੰਜੋ ਪੇਟੇ ਪੀੜ
1: ਲੱਗਣੀ ਹੈ ਜਿਹੜੀ ਤੇਰਾ ਧੋੜਾ ਪੀੜ ਇਹ ਕੋਈ ਖਰੀਆਂ ਚੀਜ਼ਾਂ ਨੇ ਤੇਰੇ ਢਿੱਡੇ ਨਾ ਮਰੋੜ ਪਾਣੇ ਕਰੇ ਕਈ ਖਰੀਆਂ ਚੀਜ਼ਾਂ ਤੇਰੇ ਢਿੱਡੇ ਦੀਆਂ ਧੀੜੀ ਲਿਆਉਣੀਆਂ ਨੇ ਹਾਲੀ ਤਾਂ ਫੁੱਲਣੀਆਂ ਤੇ ਧੋੜੇ ਪਾਉਣੀ ਮਰੋੜ ਰੁੱਕ ਫੁੱਲਣੀ ਹੈ ਰੁੱਕ ਤੂੰ ਵੀ ਜਾਰ ਵਰੀ ਨੇ ਸਮਝਾਇਆ ਕਿ ਦੇ ਦਈਆਂ ਚੀਜ਼ਾਂ ਮਤ ਖਾ ਕਰਾਂ ਅੱਪੂ ਖਾ ਦੀ ਫਿੰਡੂਏ ਵੀ ਲੈ ਚਲੀਏ ਪਿਰੀ ਗਲਾ ਦੀ ਮੇਰੇ ਫਿੰਡੂਏ ਪੇਟੇ ਪੀੜ ਪਈ ਹੀ ਤਾਂ ਉਹ ਕੇਸਰੋ ਮੈਂ ਸਕੂਲੇ ਨਹੀਂ ਭੇਜਿਆ ਮਉ ਐੜਾ ਨਹੀਂ ਕਰਨਾ ਤਾਂ ਲਾਦੀ ਤਾਂ ਸਿਉ ਦਈਆਂ ਨਿਕਲਣਾ ਜਾਲੂ ਦਿਖਾ ਜਾਲੂ ਦਿਖ ਮੀਏ ਫੁੱਲਣੀਏ ਆਪਣੇ ਤੁਸੀਂ ਫਿੰਡੂਏ ਨਾ ਪੈਗ ਟਾਂ ਪਕੜਾਈ ਸੜਦੀ ਮੈਂ ਤਾਂ ਜਾਲੂ ਜਾ ਕਦੀ ਰੋਟੀਆਂ ਟੁਕੜਾ ਤਿੱਦਾ ਥੈ ਦਿਖਿਆ ਨੀ ਟੋਫੀਆਂ ਖਾਦਾ ਪੈਗਟਾਂ ਖਾਦਾ
2: ਇਹ ਦਿਖ ਇਹ ਆਪਣੀ ਕੁੜੀਆਂ ਦਿੰਦੀ ਨੀ ਨਾ ਕਹਿੰਦੇ ਮੇਰੇ ਫਿੰਡੂਏ ਬਾਜੀ ਏ ਘਰ ਦੀ ਇੱਕ ਲੋਤਾ ਮੇਰਾ ਫਿੰਡੂ ਲਾਡਲਾ ਖਾਣਾ ਨੀ ਤਿੰਨੇ
0: ਹਾਂ ਮੀਏ ਕੇਸਰੋ ਮੈਂ ਵੀ ਦਿਖਿਆ ਕਈ ਵਾਰੀ ਜਾਲੂ ਮੈਂ ਅੱਕ ਪਾਣੀ ਨਾ ਫਿੰਡੂਏ ਹੋ ਤਾਂ ਪੈਕਟੇ ਪਿੱਠੀ ਪਚਾਂ ਲਗਾਈ ਲੈਂਦਾ ਤੇ ਕੋਈ ਦਿਖਾ ਦਾ ਨਹੀਂ ਹੈ ਮਿੰਜੋ
2: ਤੁਮੀ ਲੱਗ ਪਈ ਮੇਰੇ ਫਿੰਡੂਏ ਬੋਲਣਾ ਹੁਣ ਇੱਕੋ ਦਈ ਹੈ ਤੁਸਾਂ
0: ਮੀਏ ਕੇਸਰੋ ਇੱਕ ਗੱਲ ਦੱਸਾਂ ਇਹ ਮੇਰਾ ਜਿਹੜਾ ਮੇਰੇ ਪੇਟ 'ਚ ਗੋਲਾ ਬਣਿਆ ਹੈ ਇਹਨਾਂ ਸਮੋਸਿਆਂ ਖਾਈ ਬਣਿਆ ਹੋਊਗਾ
1: ਨਾ ਤਾਂ ਤੀਜੋ ਡਾਕਟਰਾਂ ਨੇ ਦੱਸਿਆ ਹਾਂ ਤਾਲੂ ਹੈ ਕਿ ਛੱਡੀ ਦਿਆ ਬਾਹਰੀ ਹੈ ਚੀਜ਼ਾਂ ਖਾਣਾ ਮੈਂ ਉਹ ਨੀਹਨ ਖਰੀਆਂ ਏ ਮੇਰੇ ਫੁਲਕਿਆਂ ਦਿਖੀ ਬੜੀਆਂ ਸਹੀਆਂ ਜੇ ਖਰੀਆਂ ਰਹਿਣਾ ਚਾਰ ਤਿਹਾੜੇ ਜੀਣਾ ਤਾਂ ਇਸ ਅਲਕ ਜਲ ਕੇ ਖਾਣਾ ਛੱਡੀ ਦਿਆ ਸਾਂਤੀਏ ਅਲੀ ਤੀਜੋ ਪਤਾ ਨਹੀਂ ਹੈ ਅਲੀ ਤਾਂ ਤੇਰੀ ਅਜੀਬਾ ਸਵਾਦ ਬੈਠਿਆ ਨਾ ਉਹ ਮੀਏ ਬੜੀਆਂ ਭਾਰੀ ਬੁਰੀਆਂ ਬੁਰੀਆਂ ਬੜ ਬੜੀਆਂ ਬਿਮਾਰੀਆਂ ਇਹਨਾਂ ਜੰਕ ਫੂਡਾਂ ਨੇ ਤਿਆਰ ਹੋ ਆਈਆਂ ਅੱਪੂ ਵੀ ਖਾ ਦੀ ਫਿੰਡੂਏ ਵੀ ਖਵਾ ਦੀ
2: ਤਾਂ ਹੀ ਮੇਰੇ ਫਿੰਡੂਏ ਪੇਟੇ ਮੀਂਹ ਪੀੜ ਰਹਿੰਦੀ ਕਨੇ ਕਬਜ਼ ਵੀ ਰਹਿੰਦੀ ਤੁਸੀਂ ਉਹ
1: ਤੋਲੀ ਚਲੀ ਜਾਂਗੀ
2: ਨਾ ਨਾ ਨੀ ਜਾਣਾ ਦਿੰਦੀ ਤੀਜੋ ਕਰਨਾ ਪੋਣਾ ਏ ਸੁਧਾਰ ਬੱਚੇ ਕਨੇ ਆਪਣੀ ਸਿਹਤਾਂ ਦਾ ਸਵਾਲ ਹੈ ਪਰ ਕੇਸਰੂ ਮੰਜੇ ਇੱਕ ਗੱਲ ਦੱਸ ਮੀਂਹ ਆਪੂ ਤਾਂ ਨੀ ਖਵਾਂਗੇ ਪਰ ਪ੍ਰਾਹੁਣੇ ਆਉਂਦੇ ਸਭੀ ਤਾਂ ਪੈਕਟਾ ਖਰੀਦੀ ਕੇ ਲਿਆਉਂਦੇ ਤੇਦਾ ਕਿਆ ਕਰਨਾ
0: ਪਰੋਣੇ ਗਲਾਈ ਤਾਂ ਨਾ ਦੋ ਘੜੀਆਂ ਬੁਰੇ ਬਣੇ ਹੋ ਖਰੇ ਗਲਾਈ ਤਾਂ ਪੇ ਹੋਣ ਤਾਂ ਇਹ ਪੈਟਕ ਪੁਟਕ ਨਹੀਂ ਲਾਉਂਦੇ
1: ਓ ਮੀਏ ਫੁੱਲਣੀ ਤਾਂ ਮੇਰੇ ਮੂੰਹੇ ਦੀ ਗੱਲ ਮੈਂ ਤਾਂ ਗਲਾਂਦੀ ਬੈਰੀਆਂ ਕੁੜੀਏ ਖਬਰਦਾਰ ਕੁਣੀ ਇਹ ਪੈਕਟ ਲੈਂਦੇ ਤਾਂ ਫਰੂਟ ਲੈ ਆਏ ਭੋਵੇਂ ਕਹਿੰਦੇ ਮੀਏ ਮੇਰੇ ਪਰੋਣੇ ਬੜੇ ਫਰੀ ਡਰਦੇ ਮਿੰਜੋ ਤੇ ਸਭ ਫਰੂਟਾਂ ਲਈ ਕਰੀਏ ਆਉਂਦੇ
0: ਮੈਂ ਤਾਂ ਨੀ ਖਾਂਦੀ ਪਾਈਆ ਮੈਂ ਤਾਂ ਕੰਨ ਪਕੜੇ ਅੱਜੇ ਬਾਅਦ ਕਹਿੰਦੇ ਤੂੰ ਵੀ ਸਾਂਤੀਏ
2: ਹਾਂ ਅੜੀਏ ਕੇਸਰੇ ਗੱਲਾਂ ਸੁਣੀ ਕੇ ਲੱਗਾ ਦਾ ਇਹ ਚੀਜ਼ਾਂ ਤਾਂ ਬੜੀਆਂ ਬੁਰੀਆਂ ਆਹਾਂ ਤਾਂ ਚਾਰ ਦਿਹਾੜੇ ਜੀਣਾ ਕੋਈ ਚੱਕਰ ਨਹੀਂ ਪਰ ਮੀ ਬੱਚੇ ਜ਼ਿੰਦਗੀ ਬੱਚੇ ਦੀ ਸਿਹਤ ਕਯੋ ਖਰਾਬ ਕਰਨੀ ਹਾਂ ਜਲੇ ਸਿਆਪਾ ਮੈਂ ਨਾਰ ਕਰਨੇ ਸੇਬ ਖਰੀਦੀ ਲਿਆਉਂਦੀ ਆਪਣੇ ਫਿੰਡੂਏ
0: ਚਲੋ ਚਲੋ ਹੁਣ ਬੱਸ ਵੀ ਆਈ ਖੜੂਈ ਬੱਸਾਂ ਵਾਲਾ ਵੀ
1: ਖਰੀਦ ਤੋਲੀ ਲਿਆ ਲਿਆ ਲਿਆ ਲਿਆ